0: ਕਰਨ ਦੇ ਜਾਗਾ ਓਏ ਨਹੀਂ ਉਹ ਤਾਂ ਸੱਚ ਹੀ ਹੈ ਕਿ ਪਾਠੋ ਪ੍ਰਚਾਰ ਮੇਰਾ ਹਾਲ ਕੋ ਰੇਡੀਓ ਆਦਿ ਖੋਲੇ ਨਾ ਸਹੀ ਕਿਆ
1: ਨਮਸਕਾਰ म देवीराम पराजुली जिरे खोर्सानीको भोक लायो तपाई यतिखेर सुन्दै हुनुहुन्छ आदि खोला एफएम 105.4 मे

0: ਵਾਂਗ
1: ਬੈਂਕਿੰਗ ਖੈਮਤ ਬਿਲੀ ਕਿਉਂਦੀ ਏਟੀਐਮ ਮੋਬਾਈਲ ਦੇ ਇੰਟਰਨੈਟ ਬੈਂਕਿੰਗ ਗੋਪੇ ਵਿਵਰਨ ਆ ਰਹੀ ਖਾਈ ਬਿਲੇ ਤੁਈ ਮਾਧਿਅਮ ਕਿਆਰੇ ਨਿਉ ਦੇ ਪ੍ਰੇ ਛਲੀ ਜਾਣਕਾਰੀ ਰੀ ਵਿਸ਼ਿਆ ਨਿਉ ਕੋਲ ਪਰ ਜਿਮੋ ਚਮਈ ਨਿਉ ਠਗਦਿਲ ਖਾਮੋ ਬੈਂਗਰ ਵੇ ਕਰਮਚਾਰੀ ਵੀਰਾ ਨਿਉ ਦੇ ਪ੍ਰੇ ਵਿਵਰਨ ਰੀ ਵਿਸ਼ਿਆ ਬੈਂਕ ਦੇ ਨੀਲ ਪਰ ਜਿਮੋ ਨਿਉ ਤਾਨੀ ਸਤਰਕ ਤਾਨਾ ਠਜਰ ਕਿਆ ਬਚੇਨਾ ਸਿਧਾਰਥ ਬੈਂਗਰ ਕਿਆਲੇ ਜਨ ਹਿਤਰੀ ਜਾਰੀ ਸੰਦੇਸ਼
2: ਸਿਧਾਰਥ ਬੈਂਕ ਸੰਬੰਧ ਸਦਾਈ ਭਰੀ ਲਾਈ रेडियो आदिखोला 105.4